ਉਹਦੀ ਪੁਕਾਰ ਜੇ ਸੁਣੀ ਜਾ ਸਕਦੀ ਹੈ, ਤੈਨੂੰ ਤੇ ਪਰਮੇਸ਼ਰ ਨੇ ਸੋਝੀ ਦਿੱਤੀ ਹੈ, ਰਸਨਾ ਦਿੱਤੀ ਹੈ, ਸਮਝਣ ਦੀ ਸੋਚਣ ਦੀ ਸ਼ਕਤੀ ਦਿੱਤੀ ਹੈ, ਫਿਰ ਤੂੰ ਕਿਉਂ ਨੀ ਉਹਦਾ ਸਿਮਰਨ ਕਰਦਾ? ਕਰ ਸਿਮਰਨ, ਪਰਮੇਸ਼ਰ ਤੈਨੂੰ ਵੀ ਮਿਲੇਗਾ।

చినుపగ్వాణ్ణి అయినా నిబంధన కట్టి తందువే నువ్వు విముక్త గీత ఇస్ హాథి నువ్వు విముక్త గీత ਕੇ ਦੋਨੋ ਪ੍ਰਾ ਹੋਤਾ ਤੇ ਬ੍ਰਹਮਾ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਸੀ ਭਗਤੀ ਕਰਦੇ ਸਨ ਪਰ ਮਾਇਆ ਦਾ ਲਾਲਚ ਮਨ ਵਿੱਚ ਹਟਿਆ ਨਹੀਂ ਸੀ ਇਸੇ ਵਾਸਤੇ ਇਹਨਾਂ ਨੂੰ ਇਤਨਾ ਦੁੱਖ ਭੋਗਣਾ ਪਿਆ ਔਰ ਜਦ ਭਗਵਾਨ ਮਿਲਿਆ ਤੇ ਫਿਰ ਮੁਕਤੀ ਨੂੰ ਪ੍ਰਾਪਤ ਹੋਇਆ ਇਸੇ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਜਿੱਥੇ ਇਹਨਾਂ ਦੋਨਾਂ ਭਰਾਵਾਂ ਦਾ ਜ਼ਿਕਰ ਕਰਦੇ ਨੇ ਕਿ ਮਾਇਆ ਪਿੱਛੇ ਸਰਾਪ ਦੇ ਕੇ ਦੋਨਾਂ ਨੇ ਜੋਨਾਂ ਪਾਈਆਂ ਦੁੱਖ ਭੋਗਿਆ ਪਰ ਫਿਰ ਸਿਮਰਨ ਕੀਤਾ ਤੇ ਭਗਵਾਨ ਨੇ ਇਹਨਾਂ ਦਾ ਪਾਰ ਉਤਾਰਾ ਕੀਤਾ ਇਸੇ ਸ਼ਬਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੈ ਭਾਈ ਇਹਨਾਂ ਕਥਾ ਕਹਾਣੀਆਂ ਨੂੰ ਸੁਣ ਗੁਰੂ ਦੀ ਬਾਣੀ ਇਹ ਕਥਾ ਕਹਾਣੀਆਂ ਤੈਨੂੰ ਦੱਸ ਰਹੀ ਹੈ ਇਹਨਾਂ ਤੂੰ ਸਿੱਖਿਆ ਲੈ ਝਗੜਨਾ ਫਿਰ ਮਾਇਆ ਪਿੱਛੇ ਝਗੜਾ ਪਰ ਮਾਇਆ ਬੜੀ ਮਿੱਠੀ ਹੈ ਸਾਹਿਬ ਜੀ ਫਰਮਾਉਂਦੇ ਨੇ ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ ਪਾਪਾਂ ਤੋਂ ਬਗੈਰ ਮਾਇਆ ਬਹੁਤੀ ਇਕੱਠੀ ਨਹੀਂ ਹੁੰਦੀ ਤੇ ਜਦ ਇਨਸਾਨ ਮਰਦਾ ਹੈ ਤੇ ਇਹ ਨਾਲ ਵੀ ਨਹੀਂ ਜਾਂਦਾ ਸਤਿਗੁਰੂ ਜੀ ਫਰਮਾ ਰਹੇ ਨੇ ਸੁਣ ਇਹ ਬਾਣੀ ਮਨ ਵਿੱਚ ਪਿਆਰ ਰੱਖ ਜਿੰਨੀ ਭੱਜ ਨੱਟ ਮਾਇਆ ਵਾਸਤੇ ਕਰਦਾ ਅਗਰ ਸਿਮਰਨ ਕਰੇ ਤੇ ਸਿਮਰਨ ਸਦਕਾ ਤੇਰੀ ਕਮਾਈ ਵਿੱਚ ਬਰਕਤ ਪਵੇਗੀ ਇਹ ਮਾਇਆ ਤੇ ਕੁਝ ਵੀ ਨਹੀਂ ਸਿਮਰਨ

ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖ ਨੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਗ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ ਚਲਾ ਜਾਏ ਤੇ ਸੋਗ ਹੋਵੇ। ਉਹ ਜਿਸ ਦੀ ਬਾਣੀ ਵਿੱਚ ਪ੍ਰੋੜਤਾ ਹੋਈ ਏ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਉਸ ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਿਸ ਰਸਤੇ ਤੇ ਤੁਰਨਾ ਹੈ। ਗੁਰਮੁਖ ਦਾ ਆਪਣਾ ਇੱਕ ਰਸਤਾ ਹੈ, ਉਸ ਰਸਤੇ ਦੀਆਂ ਪੈੜਾਂ ਗੁਰੂ ਨਾਨਕ ਨੇ ਛੱਡੀਆਂ ਨੇ। ਤੁਸੀਂ ਵੇਖਿਆ ਕੱਚੇ ਰਾਹਾਂ ਤੇ ਇੱਕ ਬੰਦਾ ਲੰਘ ਜਾਏ ਨਾ, ਉਹਦੇ ਪੈਰਾਂ ਦੇ ਨਿਸ਼ਾਨ ਪੈਂਦੇ। ਦੂਜਾ ਉਹ ਬੰਦਾ ਜਿਸਨੇ ਉਹ ਪਾਸਾ ਕਦੇ ਨਾ ਵੇਖਿਆ ਹੋਵੇ, ਇਧਰ ਉਧਰ ਝਾਕਦਾ, ਜਿੱਧਰ ਪੈਰਾਂ ਦੇ ਨਿਸ਼ਾਨ ਨਜ਼ਰ ਆਉਣ ਉਧਰ ਤੁਰ ਪੈਂਦਾ, ਪੈਰਾਂ ਦੇ ਨਿਸ਼ਾਨ ਡਬਲ ਹੋ ਜਾਣ, ਦੋਹਰੇ ਹੋ ਜਾਣਗੇ। ਤੀਜੇ ਬੰਦੇ ਨੂੰ ਇਉਂ ਜਾਪੇਗਾ ਜਿਵੇਂ ਇੱਥੋਂ ਕੋਈ ਇੱਕ ਨਹੀਂ ਕਈ ਜਣੇ ਲੰਘੇ, ਤਿੰਨ ਬੰਦੇ ਚਾਰ ਬੰਦੇ ਲੰਘਣਗੇ ਪਗਡੰਡੀ ਬਣ ਜਾਏ। ਜਿਸਲੇ ਤਿੰਨ ਚਾਰ ਦੇ ਮਗਰ ਲੰਘਦਿਆਂ ਲੰਘਦਿਆਂ ਉਸ ਪਗਡੰਡੀ ਤੇ ਲੰਘਦਿਆਂ ਲੰਘਦਿਆਂ ਸੈਂਕੜੇ ਬੰਦੇ ਲੰਘਣਗੇ ਤੇ ਰਾਹ ਬਣ ਜਾਏਗਾ, ਜਿਸਲੇ ਹਜ਼ਾਰਾਂ ਲੰਘਣਗੇ ਤੇ ਸ਼ਾਹਰਾ ਸੜਕ ਬਣ ਜਾਏਗੀ। ਧੰਨ ਗੁਰੂ ਨਾਨਕ ਨੇ ਤੁਹਾਡੇ ਵਾਸਤੇ ਇੱਕ ਸ਼ਾਹਰਾਹ ਦਾ ਮੁੱਢ ਬੰਨੇ, ਗੁਰਮੁਖ ਦੇ ਮਾਰਗ ਦਾ ਮੁੱਢ ਬੰਨੇ। ਉਸ ਮਾਰਗ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਦੇ ਨੇ ਪਏ, ਤੇ ਗੁਰੂ ਨਾਨਕ ਸਾਹਿਬ ਦੇ ਮਗਰ, ਭਾਈ ਮਰਦਾਨੇ ਦੇ ਮਗਰ ਮਗਰ ਕਿਤੇ ਰਾਏ ਬੁਲਾਰ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਮਹਾਰਾਜ ਸ਼ਿਵਨਾਭ ਤੁਰੇ ਜਾਂਦੇ ਨਜ਼ਰ ਆਉਂਦੇ, ਕਿਤੇ ਭਾਈ ਭਗੀਰਥ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਭਾਈ ਬੂੜਾ ਜੀ ਜਾਂਦੇ ਨਜ਼ਰ ਆਉਂਦੇ। ਇਨ੍ਹਾਂ ਸਾਰਿਆਂ ਨੇ ਮਿਲ ਕੇ ਗੁਰੂ ਨਾਨਕ ਦੇ ਮਗਰ ਤੁਰ ਤੁਰ ਕੇ ਇਸ ਪਗਡੰਡੀ ਨੂੰ ਸ਼ਾਹਰਾਹ ਦਾ ਰੂਪ ਦਿੱਤਾ ਹੈ। ਸਾਡੇ ਵਾਸਤੇ ਬਣੀ ਬਣਾਈ ਸੜਕ ਹੈ, ਗੁਰਮਤ ਗਾਡੀ ਰਾਹ ਹੈ। ਇਸ ਗਾਡੀ ਰਾਹ ਤੇ ਤੁਰਨ ਵਾਲਿਆਂ ਨੇ ਇੱਕ ਮੰਜ਼ਿਲ ਤੇ ਪਹੁੰਚਣਾ, ਜਿਹੜਾ ਬੰਦਾ ਉਸ ਮੰਜ਼ਿਲ ਤੇ ਪਹੁੰਚਣ ਦੀ ਤੀਬਰਤਾ ਲੈ ਕੇ ਨਹੀਂ ਤੁਰਦਾ, ਹੌਲੀ ਚਾਲੇ ਤੁਰਦਾ ਜਾਂ ਤੁਰਦਾ ਹੀ ਨਹੀਂ, ਉਸ ਬੰਦੇ ਨੂੰ ਸੋਚਣਾ ਚਾਹੀਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ

ਭਾਈ ਸਾਹਿਬ ਨੇ ਇੱਕ ਨਦੀ ਵਗੀ ਜਾਂਦੀ ਨੂੰ ਤੁਰਦਿਆਂ ਵੇਖਿਆ, ਉਛਲਦਿਆਂ ਛਾਲਾਂ ਮਾਰਦਿਆਂ ਤੇਜ਼ ਵਹਿੰਦਿਆਂ ਨਦੀ ਨੂੰ ਵੇਖਿਆ ਤੇ ਕਵੀ ਮਨ ਵੇਖਦਾ ਕਹਿੰਦਾ ਇਹਨੂੰ ਭਾਜੜ ਕਾਹਦੀ ਪਈ। ਵੇਖਣ ਵਿਚ ਆਇਆ ਹੇਮਕੁੰਡ ਦੇ ਰਾਹ ਦੇ ਵਿਚ ਗੋਬਿੰਦ ਘਾਟ ਜਿੱਥੇ ਡੇਰਾ ਹੁੰਦਾ ਉਥੇ ਅਲਖਨੰਦਾ ਵਗ ਰਹੀ, ਬਹੁਤ ਤੇਜ਼ੀ ਨਾਲ ਉਹ ਪਾਣੀ ਉਪਰੋਂ ਹੇਠਾਂ ਨੂੰ ਆ ਰਿਹਾ ਤੇ ਜੇ ਗੋਬਿੰਦ ਘਾਟ ਤੋਂ ਉਪਰ ਨੂੰ ਲੰਘ ਜਾਈਏ ਹੇਮਕੁੰਟ ਵਾਲੇ ਪਾਸੇ ਨਹੀਂ ਇਧਰ ਬਦਰੀਨਾਥ ਉਥੇ ਦਾ ਵਹਾ ਹੋਰ ਵੀ ਤਿੱਖਾ। ਇੱਕ ਸਾਧੂ ਨੂੰ ਪੁੱਛਿਆ ਸਹਿਜ ਸੁਭਾਏ, ਪੁੱਛਿਆ ਇਹ ਪਾਣੀ ਇੰਨਾ ਤੇਜ਼ ਕਿਉਂ ਵਗਦਾ। ਹੁਣ ਬੜੀ ਸਿੱਧੀ ਜੀ ਗੱਲ ਹੈ ਕਿ ਉਤਰਾਈ ਤੋਂ ਲਹਾਈ ਵੱਲ ਜਾਏਗਾ ਤੇ ਤੇਜ਼ ਹੀ ਵਗੇਗਾ, ਇਹ ਤਾਂ ਹੈ ਸੰਸਾਰ ਦੀ ਬਿਰਤੀ। ਲੇਕਿਨ ਸਾਧੂ ਕਿਸੇ ਹੋਰ ਬਿਰਤੀ ਨਾਲ ਸੋਚਦਾ, ਉਹ ਕਹਿੰਦਾ ਨਹੀਂ ਉਪਰੋਂ ਤੇਜ਼ੀ ਨਾਲ ਥੱਲੇ ਨੂੰ ਪਾਣੀ ਕੇਵਲ ਇਸ ਕਰਕੇ ਨਹੀਂ ਵਗ ਰਿਹਾ ਕਿ ਉਤਰਾਈ ਤੋਂ ਲਹਾਈ ਵੱਲ ਜਾ ਰਿਹਾ, ਬਲਕਿ ਇਸ ਨੂੰ ਕਹਿ ਲਈਏ ਕਿ ਜਲਦੀ ਤੋਂ ਜਲਦੀ ਜਿੱਥੋਂ ਵਿਛੜਿਆ ਉੱਥੇ ਜਾ ਪਹੁੰਚਾ। ਧਿਆਨ ਦੇ, ਪਾਣੀ ਸਮੁੰਦਰ ਵਿੱਚੋਂ ਉੱਠਿਆ ਸੀ ਬੱਦਲ ਦੇ ਰੂਪ ਵਿੱਚ, ਕੁਝ ਕਿਧਰੇ ਵਸ ਗਿਆ ਕੁਝ ਕਿਧਰੇ ਵਸ ਗਿਆ, ਕੁਝ ਬਹੁਤ ਦੂਰ ਹਿਮਾਲਿਆ ਦੀਆਂ ਚੋਟੀਆਂ ਤੇ ਆ ਕੇ ਬਰਫ਼ ਬਣ ਕੇ ਡਿੱਗ ਗਿਆ। ਸਮੁੰਦਰ ਤੋਂ ਵਿਛੜਿਆ ਇਸ ਨੂੰ ਮਹੀਨੇ ਤੇ ਵਰੇ ਬੀਤ ਗਏ ਨੇ, ਬਰਫ਼ ਬਣ ਕੇ ਪੱਥਰ ਬਣ ਕੇ ਪਏ ਨੂੰ ਬਹੁਤ ਸਮਾਂ ਲੰਘ ਗਿਆ। ਬਰਸਾਤ ਨੇ ਮਦਦ ਕੀਤੀ, ਧੁੱਪ ਨੇ ਮਦਦ ਕੀਤੀ, ਉਹ ਬਰਫ਼ ਪਿਘਲੀ ਏ ਕਤਰਿਆਂ ਦਾ ਰੂਪ ਧਾਰਨ ਕੀਤਾ। ਉਹ ਕਤਰੇ ਮੁੜ ਕੇ ਦੌੜ ਪਏ ਨੇ, ਕਿੱਧਰ ਨੂੰ ਦੌੜ ਪਏ ਨੇ, ਉਸੇ ਸਾਗਰ ਚ ਪਹੁੰਚਣ ਵਾਸਤੇ। ਹਾਲਾਂਕਿ ਜ਼ਰੂਰੀ ਨਹੀਂ ਕਿ ਸਾਰੇ ਸਾਗਰ ਤੱਕ ਪਹੁੰਚਣਗੇ, ਬਹੁਤ ਸਾਰੇ ਰਾਹ ਵਿਚ ਰਹਿ ਜਾਣਗੇ, ਰਾਹ ਦੀਆਂ ਨਹਿਰਾਂ ਤੇ ਨਾਲੇ ਇਹਨਾਂ ਨੂੰ ਖੇਤਾਂ ਚ ਫੈਲਾ ਦੇਣਗੇ। ਯਤਨ ਫੇਰ ਹੋਵੇਗਾ, ਫਿਰ ਇਹ ਬੁਖਾਰ ਆਦਿ ਦਾ ਰੂਪ ਧਾਰਨ ਕਰਕੇ ਮੁੜ ਕੇ ਬਦਲਾਂ ਦਾ ਰੂਪ ਧਾਰਨ ਕਰਕੇ ਇਹ ਉੱਠਣਗੇ, ਮੁੜ ਕੇ ਉੱਡਣਗੇ। ਸਫ਼ਰ ਜਾਰੀ ਰਹੇਗਾ, ਭਟਕਣਾ ਵੀ ਜਾਰੀ ਰਹੇਗੀ, ਲੇਕਿਨ ਜਿੰਨੀ ਤੇਜ਼ੀ ਦੇ ਨਾਲ ਇਹ ਚੱਲ ਰਹੇ ਨੇ, ਇਹ ਕਤਰੇ ਵਹਿਣ ਬਣ ਕੇ ਜਿੰਨੀ ਤੇਜ਼ੀ ਨਾਲ ਚੱਲ ਰਹੇ ਨੇ, ਇਹ ਇਸ ਕਰਕੇ ਦੌੜ ਰਹੇ ਨੇ ਕਿ ਛੇਤੀ ਤੋਂ ਛੇਤੀ ਸਾਗਰ ਚ ਜਾ ਕੇ ਮਿਲ ਜਾਏ। ਜੀਵ ਵੀ ਪ੍ਰਭੂ ਤੋਂ ਵਿਛੜਿਆ ਹੋਵੇ, ਪ੍ਰਭੂ ਨਾਲ ਮਿਲਣ ਵਾਸਤੇ ਗੁਰੂ ਨਾਨਕ ਨੇ ਇਸ ਨੂੰ ਇੱਕ ਮਾਰਗ ਦਿੱਤਾ। ਮਾਰਗ ਹੋਰ ਵੀ ਹੈ, ਸਾਰੇ ਹੀ ਮੁਬਾਰਕ ਨੇ, ਸਾਰੇ ਰਸਤੇ ਹੀ ਪ੍ਰਭੂ ਨੂੰ ਮਿਲਣ ਦੇ ਚੰਗੇ ਨੇ, ਨੇਕ ਨੇ, ਸਫਲ ਨੇ। ਮਗਰ ਗੁਰਮਤ ਦਾ ਗਾਡੀ ਮਾਰਗ ਛੋਟੇ ਤੋਂ ਛੋਟਾ ਸਿੱਧੇ ਤੋਂ ਸਿੱਧਾ ਰਸਤਾ ਦੱਸਿਆ ਗਿਆ। ਇਸ ਰਾਹ ਤੇ ਤੁਰਨ ਵਾਲੇ ਜੇ ਤੁਰਦੇ ਹੋਣ ਛੇਤੀ ਪਹੁੰਚਦੇ ਨੇ। ਉਹ ਜਿਹੜੇ ਤੁਰਦੇ ਨੇ ਉਹਨਾਂ ਦੀ ਇੱਕ ਨਿਯਮਾਵਲੀ ਹੈ, ਉਹਨਾਂ ਦੇ ਇੱਕ ਅਸੂਲਾਂ ਦੀ ਲੜੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤ ਅਨੁਸਾਰ ਉਹ ਨਿਯਮਾਂ ਦੀ ਲੜੀ ਵਰਣਨ ਕਰਦੇ। ਭਾਈ ਸਾਹਿਬ ਕਹਿੰਦੇ ਨੇ ਗੁਰਮੁਖਾਂ ਦਾ ਇੱਕ ਸਹੀ ਰਸਤਾ ਹੈ, ਪੰਥ ਕਹਿੰਦੇ ਨੇ ਰਸਤੇ ਨੂੰ, ਪਥ ਨੂੰ। ਅਸੀਂ ਸਿੱਖ ਪੰਥ ਕਹਿੰਦੇ ਹਾਂ, ਸਿੱਖ ਪੰਥ ਦਾ ਮਤਲਬ ਹੈ ਸਿੱਖਾਂ ਦਾ ਰਾਹ। ਜਿਸ ਰਾਹ ਤੇ ਚੱਲ ਕੇ ਸਿੱਖ ਗੁਰੂ ਨੂੰ ਮਿਲ ਕੇ ਪ੍ਰਭੂ ਵਿੱਚ ਅਭੇਦ ਹੋਣ ਦਾ ਯਤਨ ਕਰਦਾ। ਗੁਰਮੁਖ ਸੱਚਾ ਪੰਥ ਹੈ, ਗੁਰਮੁਖ ਦਾ ਇੱਕ ਸੋਹਣਾ ਸੱਚਾ ਰਸਤਾ ਹੈ, ਜਿਸ ਰਸਤੇ ਤੇ ਚੱਲ ਕੇ ਸਹਿਜ ਘਰ ਤੋਰਾ ਨਹੀਂ ਖਲੋਂਦਾ, ਸਹਿਜ ਘਰ ਤੱਕ ਪਹੁੰਚਣ ਦੇ ਭਰਪੂਰ ਯਤਨ ਚ ਲੱਗਾ ਰਹਿੰਦਾ। ਗੁਰਮੁਖ ਸੱਚ ਰਹਿਰਾਸ ਹੈ। ਹੁਣ ਜਿਹੜਾ ਕਿਸੇ ਰਾਹ ਤੇ ਤੁਰਦਾ ਹੈ ਉਹਦੇ ਕੋਲ ਅਸੂਲ ਨੇ। ਧਰਮ ਦੇ ਰਾਹ ਤੇ ਤੁਰਨ ਵਾਲੇ ਵਾਸਤੇ ਸਭ ਤੋਂ ਪਹਿਲਾਂ ਪ੍ਰਾਰਥਨਾ ਆਉਂਦੀ, ਸ਼ਰਧਾ ਭਰੀ ਪ੍ਰਾਰਥਨਾ ਆਉਂਦੀ, ਅਰਦਾਸ ਆਉਂਦੀ। ਪੁੱਛਿਆ ਗੁਰਸਿੱਖ ਦੀ ਗੁਰਮਤ ਦੇ ਮਾਰਗ ਤੇ ਚੱਲਣ ਵਾਲੇ ਦੀ ਰਹਿਰਾਸ ਕੀ ਏ, ਅਰਦਾਸ ਕੀ ਏ। ਆਪਾਂ ਸੋਧਰ ਪੜ੍ਹਨੇ ਹਰ ਕੀਰਤ ਹਮਰੀ ਰਹਿਰਾਸ। ਇੱਥੇ ਕਹਿੰਦੇ ਨੇ, ਕਹਿੰਦੇ ਨੇ ਗੁਰਮੁਖ ਦੀ ਸੱਚੀ ਅਰਦਾਸ ਇਹ ਹੈ, ਬਲਕਿ ਰਹਿਰਾਸ ਦੇ ਇੱਕ ਅਰਥ ਹੋਰ ਵੀ ਵਿਦਵਾਨ ਕਰਦੇ ਨੇ। ਉਹ ਕਹਿੰਦੇ ਨੇ ਇਹ ਫਾਰਸੀ ਦੇ ਸ਼ਬਦ ਤੋਂ ਬਣਿਆ, ਜਿਹਨੂੰ ਕਹਿੰਦੇ ਆ ਰਹਿਰਾਸਤ। ਰਾਸਤ ਕਹਿੰਦੇ ਨੇ ਸਹੀ, ਸੱਜਾ ਵੀ ਕਹਿੰਦੇ ਨੇ, ਜਿਹਨੂੰ ਆਪਾਂ ਰਾਈਟ ਕਹਿੰਦੇ ਆ। ਫਾਰਸੀ ਵਾਲੇ ਵੀ ਰਾਸਤ ਹੀ ਕਹਿੰਦੇ, ਇਹ ਰਾਈਟ ਸੱਜੇ ਨੂੰ ਵੀ ਕਹਿੰਦੇ ਨੇ, ਰਾਈਟ ਠੀਕ ਨੂੰ ਵੀ ਕਹਿੰਦੇ ਨੇ। ਫਾਰਸੀ ਵਾਲੇ ਵੀ ਰਾਸਤ ਸੱਜੇ ਨੂੰ ਵੀ ਕਹਿੰਦੇ ਨੇ, ਸਹੀ ਨੂੰ ਵੀ ਕਹਿੰਦੇ ਨੇ ਤੇ ਸੱਜੇ ਨੂੰ ਵੀ ਕਹਿੰਦੇ ਨੇ। ਰਹੇ ਰਾਸਤ ਦਾ ਮਤਲਬ ਹੈ ਸਹੀ ਰਸਤਾ। ਰਹੇ ਰਾਸਤ ਤੋਂ ਰਹਿਰਾਸ ਬਣਿਆ, ਜਿਵੇਂ ਅਰਜ਼ਦਾਸ਼ਤ ਤੋਂ ਅਰਦਾਸ ਬਣਿਆ। ਅਰਜ਼ਦਾਸ਼ਤ ਦਾ ਮਤਲਬ ਹੁੰਦਾ ਬੇਨਤੀ ਕਰਨਾ, ਅਰਜ਼ ਕਰਨਾ। ਅਰਜ਼ਦਾਸ਼ਤ ਬਦਲ ਕੇ ਅਰਦਾਸ ਹੋ ਗਿਆ, ਰਹਿਰਾਸਤ ਬਦਲ ਕੇ ਰਹਿਰਾਸ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਸੱਚ ਰਹਿਰਾਸ ਹੈ, ਪੈਰੀ ਪਏ ਪਾ ਖਾਕ ਜੇ ਹੋਵੇ, ਗੁਰੂ ਕੇ ਚਰਨੀ ਲਾ ਕੇ ਨਿਮਰਤਾ ਦਾ ਪੁੰਜ ਬਣ ਕੇ ਮਿੱਟੀ ਹੀ ਹੋ ਜਾਏ।
ਗੁਰੂ ਚਰਨਾਂ ਦੀ ਖਾਕ ਹੀ ਹੋ ਜਾਏ ਕਿ ਭਲਾ ਭਾਈ ਜੀ ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਦੇ ਆਪਣੇ ਆਪਣੇ ਅਸੂਲ ਨੇ ਸਿੱਖ ਦਾ ਵੀ ਅਸੂਲ ਹੈ ਗੁਰਮੁਖ ਦਾ ਵੀ ਅਸੂਲ ਹੈ ਤੇ ਹਰ ਧਰਮ ਵਾਲੇ ਨੇ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਹੈ ਗੁਰਮਤ ਵਿਚ ਵੀ ਕਿਹਾ ਗਿਆ ਗੁਰਮੁਖ ਨਾਮ ਦਾਨ ਇਸ਼ਨਾਨ ਭਾਈ ਸਾਹਿਬ ਜੀ ਸਿੱਖ ਦਾ ਨਹਾਉਣਾ ਕੀ ਸਿੱਖ ਦਾ ਇਸ਼ਨਾਨ ਕੀ ਤੇ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਦਾ ਇਸ਼ਨਾਨ ਗੁਰਮੁਖ ਦਾ ਇਸ਼ਨਾਨ ਇਹ ਹੈ ਕਿ ਨਿਰਾ ਬਾਹਰੋਂ ਨਾ ਆਪਣੇ ਆਪ ਨੂੰ ਸਾਫ਼ ਕਰੇ ਇਹ ਨਿਰਾ ਸਾਬਣ ਦੇ ਨਾਲ ਸਰੀਰ ਨੂੰ ਨਾ ਸਾਫ਼ ਕਰੇ ਧੰਨ ਗੁਰੂ ਨਾਨਕ ਕਹਿੰਦੇ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਸਰੀਰ ਗੰਦਾ ਹੁੰਦਾ ਕੱਪੜੇ ਗੰਦੇ ਹੁੰਦੇ ਨੇ ਸਾਬਣ ਨਾਲ ਸਾਫ਼ ਕਰ ਲੈਂਦੇ ਮਨ ਗੰਦਾ ਹੋ ਜਾਵੇ ਤੇ ਨਾਮ ਦੇ ਰੰਗ ਨਾਲ ਧੋਤਾ ਜਾਂਦਾ ਸਾਫ਼ ਕਰਨਾ ਮਨ ਵੀ ਜ਼ਰੂਰ ਸਾਫ਼ ਕਰਨਾ ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ ਗੁਰੂ ਕੀ ਮਤ ਲੈ ਕੇ ਮਾੜੀ ਮਤ ਦੁਰਮਤ ਕੁਮਤ ਨੂੰ ਅੰਦਰੋਂ ਧੋ ਕੇ ਬਾਹਰ ਕੱਢ ਦਿੰਦਾ ਹੈ ਸਿੱਖ ਦਾ ਅਸਲੀ ਨਹਾਉਣਾ ਤਾਂ ਇਹ ਵੈਸੇ ਤਾਂ ਸਿੱਖ ਵਾਸਤੇ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਤੂੰ ਬਾਹਰਲਾ ਇਸ਼ਨਾਨ ਕਰੇਗਾ ਤੇਰਾ ਸਰੀਰ ਅਰੋਗ ਰਹੇਗਾ ਤੂੰ ਮਨ ਦਾ ਇਸ਼ਨਾਨ ਪਾਣੀ ਦੁਆਰਾ ਕਰੇਗਾ ਤੇਰਾ ਮਨ ਅਰੋਗ ਰਹੇਗਾ ਇਸ ਦੋਹਰੀ ਅਰੋਗਤਾ ਵਾਸਤੇ ਦੋਹਾਂ ਪੱਖਾਂ ਤੋਂ ਹਾਈਜੀਨਿਕ ਪੱਖ ਨਾਲ ਮਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਮਨੁੱਖ ਮਨ ਨੂੰ ਪਾਪਾਂ ਤੋਂ ਸਾਫ਼ ਰੱਖੇ ਤੇ ਤਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਇਸ ਨੂੰ ਗੰਦਗੀ ਤੋਂ ਸਾਫ਼ ਰੱਖੇ ਅੱਜ ਨਾਰੇ ਲੱਗਦੇ ਨੇ ਸ਼ਹਿਰਾਂ ਨੂੰ ਸਾਫ਼ ਰੱਖੋ ਗਲੀਆਂ ਨੂੰ ਸਾਫ਼ ਰੱਖੋ ਘਰਾਂ ਨੂੰ ਸਾਫ਼ ਰੱਖੋ ਸਰੀਰ ਨੂੰ ਵੀ ਸਾਫ਼ ਰੱਖੋ ਲੇਕਿਨ ਜੇ ਮਨ ਸਾਫ਼ ਨਾ ਕੀਤਾ ਤੇ ਬਾਹਰਲੀ ਸਫਾਈ ਬੇਕਾਰ ਹੋ ਕੇ ਰਹਿ ਜਾਏ ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ ਦੁਰਮਤ ਮਰ ਧੋਵੇ ਅੱਛਾ ਭਾਈ ਜੀ ਇਹ ਤਾਂ ਹੋ ਗਿਆ ਇਸ਼ਨਾਨ ਹੋ ਗਿਆ ਹੁਣ ਪੂਜਾ ਕਰੇਗਾ ਧਰਮ ਦੇ ਮਾਰਗ ਤੇ ਚੱਲਣ ਵਾਲੇ ਦੀ ਪੂਜਾ ਵੀ ਤਾਂ ਕੋਈ ਹੁੰਦੀ ਹੈ ਗੁਰਮੁਖ ਕਿਸ ਚੀਜ਼ ਦੀ ਪੂਜਾ ਕਰੇਗਾ ਭਾਈ ਸਾਹਿਬ ਕਹਿੰਦੇ ਨੇ ਗੁਰਮਤ ਅਨੁਸਾਰ ਕਹਿੰਦੇ ਨੇ ਗੁਰਸਿੱਖੀ ਦਾ ਪੂਜਣਾ ਗੁਰਸਿੱਖ ਪੂਜ ਪਿਰਮ ਰਸ ਪੋਵੇ ਗੁਰਸਿੱਖ ਗੁਰਸਿੱਖ ਦੀ ਹੀ ਪੂਜਾ ਕਰੇ ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਜੋ ਸਿੱਖਾਂ ਨੂੰ ਲੋਕ ਦੋਜੈ ਸੋ ਗੁਰ ਖੁਸ਼ੀ ਆਵੇ ਜਿਨੇ ਗੁਰੂ ਦੀ ਖੁਸ਼ੀ ਲੈਣੀ ਉਹ ਗੁਰਸਿੱਖਾਂ ਦੀ ਖੁਸ਼ੀ ਲਵੇ ਗੁਰਸਿੱਖਾਂ ਦੀ ਪੂਜਾ ਸੇਵਾ ਕਰਨ ਵਾਲਾ ਗੁਰੂ ਕੀ ਪੂਜਾ ਸੇਵਾ ਕਰਦਾ ਵੈਸੇ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਜਿਸਲੇ ਸਿੱਖਾਂ ਨੇ ਪੁੱਛਿਆ ਸੀ ਨਾਂਦੇੜ ਵਿਖੇ ਮਾਰਸ ਚ ਪਾਤਸ਼ਾਹ ਨੇ ਕਿਹਾ ਸੀ ਗੁਰਸਿੱਖੋ ਕਰਨੀ ਪੂਜਾ ਅਕਾਲ ਕੀ ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ ਜਿਨ੍ਹਾਂ ਨੇ ਪੂਜਾ ਕਰਨੀ ਅਕਾਲ ਪੁਰਖ ਦੀ ਪੂਜਾ ਕਰਨੀ ਮਗਰ ਅਕਾਲ ਪੁਰਖ ਤਾਂ ਨਜ਼ਰ ਨਹੀਂ ਆਉਂਦਾ ਕਿਹਦੇ ਵਿਚੋਂ ਕਰੀਏ ਸਾਹਿਬ ਕਹਿਣ ਲੱਗੇ ਸਿੱਖ ਦੀ ਪੂਜਾ ਕਰੋਗੇ ਗੁਰੂ ਕੀ ਪੂਜਾ ਹੋਵੇਗੀ ਗੁਰੂ ਕੀ ਪੂਜਾ ਅਕਾਲ ਦੀ ਪੂਜਾ ਹੈ ਇਹ ਮਹਾਰਾਜ ਫਿਰ ਜਿਹਦੇ ਚਰਨੀ ਲਾ ਚੱਲੇ ਹੋ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਣ ਵਾਸਤੇ ਕਹਿ ਰਹੇ ਹੋ ਇਹਦੀ ਪੂਜਾ ਨਹੀਂ ਕਰਨੀ ਸਾਹਿਬ ਕਹਿਣ ਲੱਗੇ ਇਹਦੀ ਨਿਰੀ ਪੂਜਾ ਨਹੀਂ ਕਰਨੀ ਨਿਰੇ ਧੂਪ ਦੀਪਾਂ ਦਿੰਦੇ ਰਹਿਣਾ ਇਹਨੂੰ ਸਮਝਣਾ ਇਹ ਸ਼ਬਦ ਵਿਚ ਭਾਈ ਸਾਹਿਬ ਦੀ ਇਸ ਪੌੜੀ ਵਿਚ ਅੰਤਲੀ ਤੁਕ ਸਾਰ ਤੁਕ ਹੈ ਸਾਧ ਸੰਗਤ ਗੁਰ ਸ਼ਬਦ ਵਿਲੋਵੇ ਗੁਰ ਸੰਗਤ ਨਾਲ ਰਲ ਕੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ ਨਾਮ ਪ੍ਰਾਪਤ ਕਰਨ ਵਾਸਤੇ ਨਾਮ ਦਾ ਮੱਖਣ ਲੈਣ ਵਾਸਤੇ ਨਾਮ ਦਾ ਰਸ ਲੈਣ ਵਾਸਤੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ ਹੁਣ ਜਿਹੜਾ ਗੁਰਮੁਖ ਮਾਫ਼ ਕਰਨਾ ਗੁਰਮੁਖੀ ਨਹੀਂ ਪੜ੍ਹਿਆ ਉਹ ਗੁਰ ਸ਼ਬਦ ਨੂੰ ਕਿਵੇਂ ਪੜ੍ਹੇਗਾ ਅਸੀਂ ਸਾਰਾ ਕੁਝ ਚਾਰ ਚਾਰ ਪੰਜ ਪੰਜ ਜ਼ਬਾਨਾਂ ਪੜ੍ਹ ਲੈਂਦੇ ਹਾਂ ਹਿਸਾਬ ਪੜ੍ਹ ਲੈਂਦੇ ਹਾਂ ਬੜਾ ਕੁਝ ਪੜ੍ਹਨੇ ਆ ਲੇਕਿਨ ਗੁਰਮੁਖੀ ਪੜ੍ਹਨ ਵਾਸਤੇ ਜੇ ਸਿੱਖ ਨੂੰ ਵਕਤ ਨਹੀਂ ਨਾ ਸਮਝ ਲੈਣਾ ਅਜੇ ਇਸ ਰਾਹ ਤੇ ਤੁਰਨ ਦਾ ਯਤਨ ਨਹੀਂ ਕਰ ਰਿਹਾ ਨੀਅਤ ਬਣੀ ਨਹੀਂ ਅਜੇ ਗੁਰਮੁਖੀ ਪੜ੍ਹਨੀ ਤੇ ਗੁਰਮੁਖ ਬਣ ਕੇ ਗੁਰਸਿੱਖੀ ਦੇ ਵਿਚ ਪ੍ਰਵੇਸ਼ ਕਰਨਾ ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨਾ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ ਮਹਾਰਾਜ ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਬਾਣੀ ਪੜ੍ਹਨ ਦੇ ਕੀ ਲਾਭ ਨੇ ਸਾਹਿਬ ਗੁਰੂ ਅਰਜਨ ਸਾਹਿਬ ਨੇ ਦੱਸਿਆ ਸੀ ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਧਿਆਨ ਦੇਣਾ ਇੱਛਾ ਰੱਖ ਕੇ ਪੜ੍ਹੇਗਾ ਸੋ ਪਦਾਰਥ ਪਾਏਗਾ ਅਸੀਂ ਆਮ ਤੌਰ ਤੇ ਇੱਛਾ ਰੱਖ ਕੇ ਪੜ੍ਹਨੇ ਆ ਅਸੀਂ ਬਾਣੀ ਪੜ੍ਹਨੇ ਆ ਕੋਈ ਨਾ ਕੋਈ ਮਕਸਦ ਸਾਹਮਣੇ ਹੁੰਦਾ ਮਹਾਰਾਜ ਕਹਿੰਦੇ ਨੇ ਮਕਸਦ ਪੂਰੇ ਹੋ ਜਾਣ ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਉਹਦੇ ਮਕਸਦ ਪੂਰੇ ਰਹੂ ਤੇ ਮਹਾਰਾਜ ਕਹਿੰਦੇ ਨੇ ਜੋ ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇ ਜਿਹੜਾ ਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਪੜ੍ਹੇਗਾ ਉਹ ਆਪ ਬੰਦਾ ਬੜਾ ਸਮਝ ਵਾਲਾ ਅਕਲਮੰਦ ਤੇ ਪ੍ਰਭੂ ਨੂੰ ਸਮਝਣ ਵਾਲਾ ਹੋ ਜਾਏਗਾ ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇਗਾ ਪਿਆਰ ਸਹਿਤ ਪੜ੍ਹੇਗਾ ਸੋ ਮੇਰੇ ਨੇੜੇ ਹੋਵੇਗਾ ਸ਼ਰਧਾ ਸਹਿਤ ਪੜ੍ਹੇਗਾ ਸੋ ਪ੍ਰਭੂ ਕੇ ਨਜ਼ਦੀਕ ਹੋਵੇਗਾ ਗੁਰਸਿੱਖਾਂ ਨੇ ਪਿਆਰ ਨਾਲ ਵੀ ਪੜ੍ਹਿਆ ਸ਼ਰਧਾ ਨਾਲ ਵੀ ਪੜ੍ਹਿਆ
विचार नाल भी पढ़े है, इच्छा करके भी पढ़े, लेकिन सब तो श्रेष्ठ है कि विचार सहित और श्रद्धा सहित कट्ठा पढ़िया जाए। विचार ते श्रद्धा जिथे रल जान उथे गुरमुखताई गुरसिखी शुरू होंगी। भाई साहब पूजा तो हो गई गुरसिख की, धन गुरु नानक जिस वेले सालसराय को पहुंचे ने, पहुंचे तो किस तरह आप जानते, भाई मरदाना हीरा लैके पहुंचे। सालसराय ने 101 रुपया उस हीरे की भेटा रख दी, कहिंदा मैं मुल नहीं पा सकता। हालांकि मुल पाउण वालिया ने गाजरां मूलियां भी पाया, मठियाई का सेर देण नूं भी तैयार सन, मगर जौहरी ने मुल नहीं पाया। वह कहन लगा एडा कीमती हीरा है, मुल नहीं पाया जा सकता, 101 रुपया भेटा दे सकना। मेरे बुजुर्गों ने कहा कदे एहो जिहा हीरा वेखे ते भेटा रख दे। भाई मरदाना भेटा लैके पहुंचे, एक दो फेरे भाई मरदाने दे वजे सालसराय महाराज के चरणा च हाजिर हो, अपने नौकर नूं नाल लैके दुकान बंद करके महाराज के चरणा विच आ गया। बड़े वचन विलास होए, कई दिन महाराज फिर एदे घर विच टिके। ओही सालसराय धर्म सालसराय जौहरी दी धर्मशाला मुड़के साहब कलगीधर पातशाह दा जन्म स्थान बन गई। पटना साहब विखे पवित्र स्थान ते महाराज कुछ दिन टिके। ओह कुछ दिन टिकिया टिकिया सालसराय दे नौकर अधरके नूं ज्ञान हो गया, ओनू मस्तियां प्राप्त हो गई। सालसराय ने वेखिया कि मेरा नौकर इस वेले बड़े उच्चे मंडलां च उडारियां ला रहे, हथ बन के कहन लगा साहब नूं, धन गुरु नानक साहब सच्चे पातशाह नूं कहन लगा, पातशाह आपने अपने सेवक ते मेहरां कीतियां ने, मेरे इस चाकर ते मेरे इस नौकर ते बड़ी कृपा कीती है, इनू ज्ञान बख्शिया, इनू नाम बख्शिया, इनू बड़ी उच्ची सुरत बख्शी है, मेरे ते भी कृपा करो। धन गुरु नानक कहन लगे, भाई असीं तां हुण चले आ, हुण तूं इहदे चरणी पै जा, ध्यान दे, हुण तूं इहदे चरणी पै जा। कहन लगा, महाराज नौकर दे चरणी पाउंदे हो मालिक, मेरे कोलों लैके खांदा है। धन गुरु नानक हस पए, कहन लगे रुपये तेरे कोलों लैके यह खांदा रहा है, नाम इहदे कोलों लैके तूं लै लै, ऐसे ने नाम वालों ये धनवंत है, रजिया होया ए, तैथो पहला प्राप्त करके रजिया होया, रुपये तेरे कोल सन ते मंगदा रहा, लेंदा रहा, चाकर बनिया रहा, लेकिन जे नाम लेना ही भाई असीं तां चले आ सालसराय, जे नाम लेना

ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾ।

ਨਾਲ ਲੈ ਕੇ ਕੋਠੇ ਤੇ ਚੜ੍ਹੀ ਹੈ। ਔਰ ਇਸ ਮਕਾਨ ਦੀ ਛੱਤ ਉੱਤੇ ਗੋਹਾ ਪੱਥਣਾ ਸ਼ੁਰੂ ਕੀਤਾ ਇਸ ਨੇ। ਮਨ ਵਿੱਚ ਖੁਸ਼ ਹੈ ਮੇਰਾ ਬੱਚਾ, ਹੁਣ ਖੇਡਣ ਜੋਗਾ ਹੋ ਗਿਆ। ਇਹਨੇ ਇਹਦੇ ਹੱਥ

ਭੱਜ ਕੇ ਜਾਂਦਾ ਹੈ, ਗੇਂਦ ਚੁੱਕ ਕੇ ਲਿਆਉਂਦਾ, ਫਿਰ ਮਾਂ ਨੂੰ ਆ ਕੇ ਪਰੇਸ਼ਾਨ ਕਰਦਾ ਹੈ। ਮਾਂ ਫਿਰ ਉਸ ਗੇਂਦ ਨੂੰ ਲੈ ਕੇ ਦੂਰ ਵਗਾਉਂਦੀ ਹੈ, ਬੱਚਾ ਫਿਰ ਭੱਜ ਕੇ ਜਾਂਦਾ ਹੈ। ਇਸ ਪ੍ਰਕਾਰ ਨਾਲੇ ਇਹ ਮਾਂ ਆਪਣਾ ਕੰਮ ਪਈ ਕਰਦੀ ਹੈ, ਨਾਲੇ ਆਪਣੇ ਬੱਚੇ ਨੂੰ ਖੇਡਦਾ ਵੇਖ ਕੇ ਬੜੀ ਖੁਸ਼ ਹੋ ਰਹੀ ਹੈ, ਬਹੁਤ ਪ੍ਰਸੰਨ ਹੋ ਰਹੀ ਹੈ। ਮਨ ਵਿੱਚ ਉਮੰਗ ਹੈ, ਮਨ ਵਿੱਚ ਖੁਸ਼ੀ ਹੈ, ਮੇਰਾ ਬੱਚਾ ਹੁਣ ਖੇਡਣ ਜੋਗਾ ਹੋ ਗਿਆ। ਇਸੇ ਪ੍ਰਕਾਰ ਕੁਝ ਸਮਾਂ ਬੀਤਿਆ, ਇਸ ਵਾਰੀ ਬੱਚੇ ਨੇ ਗੇਂਦ ਲਿਆ ਕੇ ਫਿਰ ਮਾਂ ਨੂੰ ਦਿੱਤੀ। ਮਾਂ ਨੇ ਬੇਧਿਆਨੇ ਹੋ ਕੇ ਉਸੇ ਤਰ੍ਹਾਂ ਫਿਰ ਗੇਂਦ ਵਗਾ ਕੇ ਮਾਰੀ, ਦੂਰ ਸੁੱਟੀ। ਇਸ ਵਾਰੀ ਇਹ ਗੇਂਦ ਜਿਹੜੀ ਸੀ ਬਨੇਰੀ ਨਾਲ ਟਕਰਾ ਕੇ ਥੱਲੇ ਜਾ ਪਈ। ਮਾਂ ਆਪਣੇ ਕੰਮ ਵਿੱਚ ਮਸ਼ਗੂਲ ਹੈ, ਇੱਧਰ ਇਹ ਬੱਚਾ ਪਹਿਲੇ ਵਾਂਗ ਹੀ ਭੱਜਾ ਉਸ ਗੇਂਦ ਦੇ ਪਿੱਛੇ। ਹੁਣ ਬੱਚੇ ਨੂੰ ਕੀ ਪਤਾ ਹੈ ਕਿ ਇਹ ਬਨੇਰੀ ਤੋਂ ਅੱਗੇ ਕੋਠਾ ਖਤਮ ਹੈ। ਛੋਟਾ ਜਿਹਾ ਬਾਲਕ, ਮਾਸੂਮ ਬੱਚਾ ਗੇਂਦ ਦੇ ਪਿੱਛੇ ਭੱਜਿਆ, ਗੇਂਦ ਤੇ ਟਕਰਾ ਕੇ ਬਨੇਰੀ ਨਾਲ ਉਹ ਥੱਲੇ ਡਿੱਗ ਪਈ। ਤੇ ਬੱਚੇ ਨੇ ਜੋ ਹੀ ਗੇਂਦ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ, ਉਹਦਾ ਵੀ ਧਿਆਨ ਚੁੱਕ ਗਿਆ ਤੇ ਬਨੇਰੀ ਨਾਲ ਟਕਰਾ ਕੇ ਉਹ ਵੀ ਧੜਾਮ ਕਰਕੇ ਥੱਲੇ ਜਾ ਪਿਆ। ਮਾਸੂਮ ਬੱਚਾ, ਛੋਟਾ ਜਿਹਾ ਬਾਲਕ, ਫੁੱਲ ਜਿਹਾ ਉਹ ਬੱਚਾ ਟਕਰਾਇਆ ਬਨੇਰੀ ਦੇ ਨਾਲ, ਥੱਲੇ ਜਾ ਡਿੱਗਾ ਔਰ ਡਿੱਗਦੇ ਹੀ ਉਹਦੇ ਪ੍ਰਾਣ ਖਤਮ ਹੋ ਗਏ। ਮਾਂ ਨੇ ਵੇਖਿਆ, ਇਕਦਮ ਕੁਰਲਾਹਟ ਮਚ ਗਈ, ਰੁਦਨ ਸ਼ੁਰੂ ਹੋ ਗਿਆ। ਜਿੱਥੇ ਥੋੜ੍ਹੀ ਦੇਰ ਪਹਿਲਾਂ ਖੁਸ਼ੀ ਸੀ, ਜਿੱਥੇ ਥੋੜ੍ਹੀ ਦੇਰ ਪਹਿਲਾਂ ਖੇਡ ਵਿੱਚ ਮਸਤ ਸੀ ਇਹ ਮਾਂ, ਬੱਚੇ ਨੂੰ ਵੇਖ ਕੇ ਖੁਸ਼ ਹੋ ਰਹੀ ਸੀ, ਉੱਥੇ ਹੁਣ ਰੁਦਨ ਹੁੰਦਾ ਪਿਆ। ਵਿਰਲਾ ਕੀਰਨੇ

ਜੋ ਥੋੜੀ ਦੇਰ ਪਹਿਲਾਂ ਖੇਡਦਾ ਪਿਆ ਸੀ ਤੇ ਹੁਣ ਬਿਲਕੁਲ ਇਹਦੇ ਪ੍ਰਾਣ ਖਤਮ ਨੇ। ਸਾਰੇ ਹੀ ਹੈਰਾਨ ਹਨ। ਭਗਤ ਕਬੀਰ ਜੀ ਇਸ ਘਟਨਾ ਨੂੰ ਵੇਖ ਕੇ ਕਹਿੰਦੇ ਨੇ, ਇਹ ਭੋਲੀ ਮਾਂ ਇਹ ਤਾਂ ਸੋਚਦੀ ਹੈ ਕਿ ਮੇਰਾ ਬੱਚਾ ਹੁਣ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ, ਅਸਲੀਅਤ ਤੋਂ ਇਹ ਜਾਣੂ ਨਹੀਂ। ਅਸਲੀਅਤ ਕੀ ਹੈ? ਆਪ ਕਹਿੰਦੇ ਨੇ, ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਹੁਦ ਘਟਤ ਹੈ। ਇਸਨੂੰ ਇਹ ਪਤਾ ਨਹੀਂ ਕਿ ਮੇਰਾ ਬੱਚਾ ਵੱਡਾ ਨਹੀਂ ਬਲਕਿ ਅਸਲੀਅਤ ਇਹ ਛੋਟਾ ਹੋ ਰਿਹਾ। ਉਹ ਕਿਵੇਂ? ਭਲਾ ਜੇ ਇਸ ਬੱਚੇ ਦੀ ਉਮਰ ਲਿਖੀ

ਅੱਜ ਇਹ 4 ਸਾਲ ਦਾ ਹੋ ਗਿਆ, ਬਾਕੀ ਤਾਂ 1 ਸਾਲ ਰਹਿ ਗਿਆ, 1 ਸਾਲ ਬਾਕੀ ਰਹਿ ਗਿਆ, 4 ਬੀਤ ਗਏ। ਭਗਤ ਜੀ ਕਹਿੰਦੇ ਨੇ ਬਸ ਇਸੇ ਭੁਲੇਖੇ ਵਿੱਚ ਅਸੀਂ ਪਏ ਹੋਏ ਹਾਂ, ਸਾਰਾ ਸੰਸਾਰ ਪਿਆ ਹੋਇਆ ਹੈ, ਸੱਚ ਨੂੰ ਛੱਡ ਕੇ, ਪਰਮੇਸ਼ਵਰ ਨੂੰ ਛੱਡ ਕੇ ਅਸੀਂ ਝੂਠੀ ਦੁਨੀਆਂ ਦੇ ਮਗਰ ਲੱਗ ਕੇ ਇਹਨੂੰ ਸੱਚਾ ਕਰਕੇ ਮਨ ਬੈਠੇ ਹਾਂ। ਹਜ਼ੂਰ ਭਗਤ ਕਬੀਰ

ਅਸਲੀਅਤ ਤਾਂ ਇਹ ਹੈ ਜਿਵੇਂ ਇੱਕ ਰੱਸੀ ਨੂੰ ਬਣਾਉਣ ਲੱਗਿਆ ਕਿਤਨਾ ਟਾਈਮ ਲੱਗਦਾ ਪਰ ਉਹਨੂੰ ਕੱਟਣ ਲੱਗਿਆ ਛਿਣ ਮਾਤਰ ਲੱਗਦਾ। ਇੱਕ ਦੀਵਾਰ ਨੂੰ ਬਣਾਉਣ ਵਾਸਤੇ ਕਿੰਨਾ ਸਮਾਂ ਲੱਗਦਾ, ਪਹਿਲਾਂ ਉਸਦਾ ਨਕਸ਼ਾ ਖਿੱਚਿਆ ਜਾਏਗਾ, ਫਿਰ ਮਟੀਰੀਅਲ ਇਕੱਠਾ ਕੀਤਾ ਜਾਏਗਾ, ਫਿਰ ਚੰਗੇ ਰਾਜ ਮਿਸਤਰੀ ਲੱਗਣਗੇ, ਮਜ਼ਦੂਰ ਲੱਗਣਗੇ, ਤਾਂ ਕਿਧਰੇ ਜਾ ਕੇ ਉਹ ਦੀਵਾਰ ਬਣਨੀ। ਤੇ ਜੇ ਕਿਧਰੇ ਉਸਨੂੰ ਢਾਉਣਾ ਹੋਵੇ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹ ਦੀਵਾਰ ਬਣੀ ਬਣਾਈ ਢਹਿ ਢੇਰੀ ਹੋ ਜਾਂਦੀ ਹੈ। ਬਸ ਇਸੇ ਪ੍ਰਕਾਰ ਇਹ ਜੀਵਨ ਹੈ। ਇਸ ਜੀਵਨ ਨੂੰ ਸੰਸਾਰਿਕ ਦ੍ਰਿਸ਼ਟੀ ਨਾਲ

ਸਭ ਨੂੰ ਉਮੀਦਾਂ ਹੁੰਦੀਆਂ ਹਨ, ਪਰ ਜਦੋਂ ਇਹ ਖਤਮ ਹੋਣ ਤੇ ਆਉਂਦਾ ਹੈ, ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਛਿਣ ਮਾਤਰ ਵਿੱਚ ਹੀ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਇਕਦਮ ਤੁਰ ਜਾਂਦਾ ਹੈ। ਯਾਨੀ ਸੰਜੋਗ ਦੀ ਕੜੀ ਟੁੱਟੀ ਤੇ ਜੀਵਨ ਦੀ ਕੜੀ ਟੁੱਟੀ, ਸਭ ਕੁਝ ਖਤਮ ਹੋ ਜਾਂਦਾ ਹੈ। ਸ਼ੇਖ ਫਰੀਦ ਜੀ ਸਾਨੂੰ ਉਪਦੇਸ਼ ਫਰਮਾਨ ਕਰਦੇ ਨੇ, ਭਾਈ ਕਿਸੇ ਚੀਜ਼ ਨੂੰ ਬਣਾਉਣ ਲੱਗਿਆਂ ਕਿਤਨਾ ਸਮਾਂ ਲੱਗਦਾ, ਪਰ ਖਤਮ ਕਰਨ ਲੱਗਿਆਂ ਛਿਣ ਮਾਤਰ ਨਹੀਂ ਲੱਗਦਾ। ਇਸੇ ਪ੍ਰਕਾਰ ਇਸ ਜੀਵਨ ਨੂੰ ਬਣਾਉਣ ਲੱਗਿਆਂ ਬਹੁਤ ਸਮਾਂ ਲੱਗਦਾ, ਪਰ ਜਦੋਂ ਇਹ ਖਾਤਮੇ ਤੇ ਆਉਂਦਾ ਛਿਣ ਮਾਤਰ ਨਹੀਂ ਲੱਗਦਾ। ਕਹਿੰਦੇ ਨੇ ਭਗਤ ਜੀ

ਸਾਰੀ ਸ੍ਰਿਸ਼ਟੀ ਤੇ ਛਾਇਆ ਹੋਇਆ ਹੈ। ਜਿੱਥੇ ਤੱਕ ਧਰਤੀ ਹੈ ਉੱਥੇ ਤੱਕ ਹੀ ਉੱਪਰ ਨਜ਼ਰ ਕਰਕੇ ਵੇਖੋ, ਅਸਮਾਨ ਇਹਦੇ ਉੱਤੇ ਛਾਇਆ ਹੋਇਆ ਨਜ਼ਰ ਆਉਂਦਾ ਹੈ। ਅਖੀਰਲੀਆਂ ਪੰਕਤੀਆਂ ਵਿੱਚ ਸ਼ੇਖ ਫਰੀਦ ਜੀ ਨੇ ਇੱਕ ਖਿਆਲ ਪੇਸ਼ ਕੀਤਾ ਕਿ ਅਸਮਾਨ ਪੁੱਛਦਾ ਹੈ ਇਸ ਧਰਤੀ ਕੋਲੋਂ, ਹੈ ਧਰਤੀ ਮਾਤਾ, ਮੈਂ ਜੁਗਾਂ ਜੁਗਾਂਤਰਾਂ ਤੋਂ ਵੇਖਦਾ ਆ ਰਿਹਾ, ਤੇਰੇ ਉੱਤੇ ਬੜੇ ਬੜੇ ਮਹਾਬਲੀ ਆਏ, ਪੀਰ ਪੈਗੰਬਰ ਵਲੀ ਅਵਤਾਰ ਆਏ, ਐਸੇ ਵੀ ਮਨੁੱਖ ਆਏ ਜਿਹੜੇ ਕਹਿੰਦੇ ਨੇ ਇਹ ਧਰਤੀ ਮੇਰੀ ਹੈ, ਇਹਦੇ ਵਿੱਚੋਂ ਮੈਂ ਇੱਕ ਸੂਈ ਦੇ ਨੱਕੇ ਜਿੰਨੀ ਧਰਤੀ ਕਿਸੇ ਨੂੰ ਦੇਣ

ਜੁਗਾਂ ਜੁਗਾਂਤਰਾਂ ਤੋਂ ਮੈਂ ਵੇਖਦਾ ਆ ਰਿਹਾ ਹਾਂ। ਜਿਹੜੇ ਇਹਦੇ ਮਾਲਕ ਬਣਦੇ, ਮਾਣ ਅਹੰਕਾਰ ਵਿੱਚ ਮੱਤੇ ਹੋਏ, ਆਪਣੇ ਆਪ ਨੂੰ ਖੁਦ ਮੁਖਤਿਆਰ ਦੱਸਦੇ ਸਨ, ਮੈਂ ਤੇਰੇ ਕੋਲੋਂ ਪੁੱਛਦਾ ਉਹ ਕਿੱਥੇ ਚਲੇ ਗਏ। ਅਖੀਰਲੀਆਂ ਪੰਕਤੀਆਂ ਵਿੱਚ ਇੱਕ ਖਿਆਲ ਪੇਸ਼ ਕੀਤਾ ਹੈ।

ਸਾਰੇ ਇਸ ਧਰਤੀ ਦੇ ਵਿੱਚ ਹੀ ਸਮਾਏ ਹੋਏ ਨੇ। ਜਿਹੜੇ ਧਰਤੀ ਦੇ ਉੱਤੇ ਖਰੂਦ ਕਰਦੇ ਸਨ, ਜੰਗ ਯੁੱਧ ਕਰਦੇ ਸਨ, ਆਪਣੇ ਆਪ ਨੂੰ ਇਸ ਦਾ ਮਾਲਕ ਦੱਸਦੇ ਸਨ, ਉਹ ਅਖੀਰ ਇਸ ਮਿੱਟੀ ਵਿੱਚ ਹੀ ਮਿਲ ਗਏ। ਹੋਰ ਗਏ ਕਿੱਥੇ ਨੇ? ਹਾਂ, ਕਿਸੇ ਦੇ ਨਾਲ ਚੰਗਿਆਈਆਂ ਗਈਆਂ, ਕਿਸੇ ਦੇ ਨਾਲ ਬੁਰੀਆਈਆਂ ਗਈਆਂ। ਜਿਹਨੇ ਚੰਗੇ ਕੰਮ ਕੀਤੇ, ਸੰਸਾਰ ਉਹਦੇ ਨਾਂ ਨੂੰ ਲੈ ਕੇ ਸ਼ਰਧਾ ਨਾਲ ਨਮਸਕਾਰ ਕਰਦਾ, ਤੇ ਜਿਸਨੇ ਮੰਦੇ ਕੰਮ ਕੀਤੇ ਉਹਦਾ ਨਾਂ ਤੇ ਜ਼ਰੂਰ ਲਿਆ ਜਾਂਦਾ ਪਰ ਨਫ਼ਰਤ ਨਾਲ ਲਿਆ।

ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਦ ਲੈਂਦੇ ਸੀ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ, ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਆਜੇ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ। ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ

ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪਿਆਰੀ ਤੁਰਦੇ ਹੋਏ ਅੱਧੇ

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ ਲਿਆ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ,

ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ, ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸ੍ਰੀ ਅਕਾਲ, ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ, ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ, ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ, ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸਰਿਆਂ ਦਾ ਆਸ।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਲ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਧ ਹਨ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ,

ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ। ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਹਿੰਦੀ ਚਾਦਰ, ਆਪ ਜੀ ਦੇ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਾਲ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ ਘੱਟ ਘੱਟ ਕੇ ਅੰਤਰ ਕਰੀਆਂ ਸੁਰਖ ਜੀਓ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨੀ। ਪਿਆਰ ਨਾਲ ਰਸਨਾ ਪਵਿੱਤਰ ਕਰੋ, ਮਿਲ ਕੇ ਆਪੋ।

ਕਿ ਬਾਦਸ਼ਾਹ ਪਿੱਠ ਹੋ ਰਹੀ ਹੈ ਹੁਣ ਇੱਥੋਂ ਦੀ, ਮੈਨੂੰ ਮਾਫੀ ਦੇ ਦੇ। ਤੇ ਆਪ ਨੇ ਫਿਰ ਜਾਣਾ ਵਿਆਸਾ ਨਦੀ ਤੋਂ ਜਲ ਦੀ ਗਾਗਰ ਭਰਨੀ, ਸਿਰ ਤੇ ਚੁੱਕਣੀ ਤੇ ਫਿਰ ਸਤਕਾਰ ਦੇ ਨਾਲ ਮਨ ਵਿੱਚ

ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅੱਜ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ। ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ ਦਿਨ

ਮੱਥਾ ਟੇਕਿਆ ਗੁਰੂ ਅੰਗਦ ਦੇਵ ਪਾਤਸ਼ਾਹ ਵੱਲ ਮੁੱਖ ਕਰਕੇ ਅਰਦਾਸ ਕੀਤੀ, ਗੁਰੂ ਪਾਤਸ਼ਾਹ ਇੱਥੋਂ ਹੁਣ ਪਿੱਠ ਹੋ ਰਹੀ ਹੈ, ਮਾਫੀ ਦੇ ਦੇ। ਤੇ ਫਿਰ ਵਿਆਸਾ ਵੱਲ ਤੁਰ ਪਏ, ਗਾਗਰ ਜਲਦੀ ਭਰੀ ਸਿਰ ਤੇ ਚੁੱਕਿਆ। ਅੱਜ ਏਡਾ ਮੀਂਹ ਪੈ ਰਿਹਾ, ਜੱਖੜ ਚੁੱਲ ਰਹੇ ਹਨ,

ਜਿਸਨੂੰ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵਾਂ ਲੈ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸੰਗਤ ਬੋਲੋ ਸ੍ਰੀ ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ। ਆਪ ਤਾਂ ਚਲੇ ਗਏ, ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ, ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ, ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ, ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸਰਿਆਂ ਦਾ ਆਸਰਾ, ਗੁਰੂ ਅਮਰਦਾਸ ਨਿਲੱਜਿਆਂ ਦੀ ਲੱਜ, ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ, ਗੁਰੂ ਅਮਰਦਾਸ ਨਿਤਰਿਆਂ ਦੀ ਧਾਰ, ਗੁਰੂ ਅੰਗਦ ਦੇ ਪਾਤਸ਼ਾਹ ਵਰ ਦਿੱਤੀ ਜਾ ਰਹੇ ਹਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਚੁੱਕ ਚੁੱਕ ਜਾ ਰਹੇ ਹਨ। ਸਤਿ ਸੰਗਤ ਬੋਲੋ ਸ੍ਰੀ, ਕਿਉਂਕਿ ਜਿਤਨਾ ਆ ਫਲ ਲੱਗਦਾ ਹੈ ਟੈਣੀ ਨੂੰ, ਉਹ ਟੈਣੀ ਉਤਨੀ ਚੁੱਕਦੀ ਚਲੀ ਜਾਂਦੀ ਹੈ। ਐਡੀ ਸੇਵਾ ਕਰਕੇ 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ ਤੇ ਫਿਰ ਕੀ ਹੋਏ, ਗੁਰੂ ਨਾਨਕ ਦਾ ਰੂਪ ਬਣ ਗਏ। ਸਤਿ ਸ੍ਰੀ

ਕਨ ਰਸ ਵਿੱਚ ਉਲਝੀ ਹੈ। ਇਹ ਆਤਮ ਰਸ ਦੀ ਖੁਰਾਕ ਹੈ, ਆਤਮ ਰਸ ਜੈ ਜਾਣੀ ਸੋ ਹੈ ਖਾਲਸ ਦੀ।

ਚੰਗਾ ਬੰਦਾ ਉਹ ਹੈ ਜਿਹਨੂੰ ਚੰਗਾ ਬੱਚਾ ਬਣਨਾ। ਜੇ ਚੰਗਾ ਬੱਚਾ ਬਣਨਾ ਨਹੀਂ ਆਇਆ ਤੇ ਚੰਗਾ ਬੰਦਾ ਵੀ ਕੋਈ। ਔਰ ਇਹਦਾ ਮਤਲਬ ਇਹ ਨਹੀਂ ਕਿ ਕੇਵਲ ਬੱਚਾ ਚੰਗਾ ਬਣੇ ਤੇ ਤਾਂ ਹੀ ਵੱਡਾ ਜਾ ਕੇ ਉਹ ਬੰਦਾ ਬਣੇਗਾ, ਨਹੀਂ, ਬੁੱਢਾ ਹੋ ਜਾਵੇ ਸਰੀਰ ਕਰਕੇ ਪਰਵਾਹ ਨਾ ਕਰੇ, ਚੰਗਾ ਬੱਚਾ ਬਣਿਆ ਰਹੇ। ਉਮਰ ਦਾ ਖਿਆਲ ਨਹੀਂ, ਉਮਰ ਕਿਤਨੀ ਹੋ ਜਾਵੇ ਚੰਗਾ ਬੱਚਾ ਬਣਿਆ ਰਹੇ। ਜੋ ਕੁਝ ਆਪਣੇ ਬੱਚੇ ਕੋਲੋਂ ਆਸ ਕਰਦਾ ਹੈ ਨਾ, ਸ਼ਰਾਰਤਾਂ ਨਾ ਕਰੇ, ਹੁਕਮ ਅਦੂਲੀ ਨਾ ਕਰੇ, ਪਿਆਰ ਲਵੇ ਪਿਆਰ ਦੇਵੇ, ਲਾਡ ਕਰੇ, ਜੋ ਚਾਹੀਦਾ ਮੰਗੇ,

ਇੱਕ ਹੋਰ ਸ਼ਬਦ ਵਿੱਚ ਆਪਣੀ ਜੀਵਨ ਦੀ ਉਹ ਝਾਕੀ ਦਰਸਾ ਰਹੇ ਨੇ, ਜੋ ਕੁਝ ਉਹਨਾਂ ਨਾਲ ਬੀਤਿਆ, ਜੋ ਕੁਝ ਉਹਨਾਂ ਨਾਲ ਕੀਤਾ ਗਿਆ। ਕਹਿੰਦੇ ਹਨ, ਇੱਕ ਵਾਰੀ ਦਾ ਜ਼ਿਕਰ ਹੈ, ਮੇਰੀਆਂ ਬਾਹਾਂ ਬੰਨ ਕੇ, ਲੱਤਾਂ ਬੰਨ ਕੇ, ਗਠੜੀ ਦਾ ਰੂਪ ਦੇ ਕੇ, ਗਠੜੀ ਵਾਂਗਰ ਜਿਵੇਂ ਗਠੜੀ ਬੱਧੀ ਹੁੰਦੀ, ਮੈਨੂੰ ਹਾਥੀ ਅੱਗੇ ਸੁੱਟਿਆ ਗਿਆ। ਪੂਜਾ ਬਾਂਦ ਪਿਲਾ ਕਰ ਡਾਰਿਓ, ਪਰ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਹਾਥੀ ਨੂੰ ਉਸ ਗਠੜੀ ਵਿੱਚੋਂ ਪਤਾ ਨਹੀਂ ਕੈਸਾ ਅਕਸ਼ ਪਿਆ, ਕੀ ਦਿਸਿਆ, ਹਾਥੀ ਚੀਕਾਂ ਮਾਰਦਾ ਭੱਜ ਗਿਆ।

ਜਿਹੜਾ ਮਹਾਵਤ ਹਾਥੀ ਤੇ ਬੈਠਾ ਸੀ। ਕਾਜ਼ੀ ਉਹਨੂੰ ਕਹਿ ਰਿਹਾ, ਹੇ ਮਹਾਵਤ, ਤੂੰ ਆਪਣੀ ਸਹੀ ਮਿਹਨਤ ਚ ਡਿਊਟੀ ਨਹੀਂ ਕਰ ਰਿਹਾ ਤੇ ਇਹਦੀ ਸਜ਼ਾ ਤੈਨੂੰ ਭੁਗਤਣੀ ਪਏਗੀ। ਅਰੇ ਮਹਾ

ਕਹਿੰਦੇ ਨੇ ਹੋਣੀ ਨਹੀਂ, ਇਹਨਾਂ ਨੇ ਤਿੰਨ ਵਾਰੀ ਅੱਗੇ ਵੀ ਮੇਰੀ ਪ੍ਰੀਖਿਆ ਲਈ। ਤੀਨ ਬਾਰ ਪਤੀ

0: 탐구를 한다. 탐구를 한다. 탐구를 한다. 왜 티고게? 왜 못도다게? 미칠 패스네. 던져지네. 이때에서 불법하네. 제가 아침에 너무 지금 그래. 라지니, 라지니, 나 ठीक हो गया, मैं चल फिर सकता रजनी, मेरा रोड तो तगड़ा रजनी, मैं ठीक हो गया।
1: कौन हो तुसी?
0: मैं कौन? तुसी मैंने पूछा नहीं रजनी से?
1: मैं क्यों नहीं मेरे पति? क्यों नहीं मैं ऐसी छुटकी कहीं से किसी ने? किसी ने मेरे पति?
0: मैं ही थोड़ा पति है रजनी से, थोड़ा पिंगला। ਤੁਸੀਂ ਮੈਨੂੰ ਚਿੰਪੂਰ ਨਹੀਂ ਲੈ ਕੇ ਤੁਸੀਂ ਮੈਨੂੰ ਸੰਜੀ ਦੇ ਦਰਸ਼ਨ ਕਰਾਏ ਤੁਸੀਂ ਮੈਨੂੰ ਗੋਲਵਾਲ ਲੈ ਕੇ ਤੁਸੀਂ ਮੈਨੂੰ ਛਬੀਰ ਵਾਲੇ ਬਾਬੇ ਤੋਂ ਪਾਣੀ ਪਿਆ ਮੈਂ ਤੁਹਾਡਾ ਪਤੀ ਹਾਂ ਮੈਂ ਤੁਹਾਡਾ ਪਿੰਗਲਾ ਰਜਨੀ ਜੀ ਮੈਂ ਤੁਹਾਡਾ ਪਿੰਗਲਾ
1: ਇਹ ਤਾਂ ਠੀਕ ਹੈ ਪਰ ਤੁਹਾਡਾ ਰੋਗ ਕਿਵੇਂ ਠੀਕ ਹੋਇਆ
0: ਇਹ ਸਾਰੀ ਕਰਾਮਾਤ ਇਸ ਚੱਲਦੀ ਹੈ ਤੁਹਾਡੇ ਜਾਣ ਤੋਂ ਬਾਅਦ ਮੇਰੇ ਕੰਨਾਂ 'ਚ ਫਿਰ ਉਹੀ ਆਵਾਜ਼ ਆਈ ਕਾਗੋ ਹੰਸ ਕਰੇ ਤੇ ਮੈਂ ਰਿੜਦਾ ਰਿੜਦਾ ਇਹ ਛਪੜੀ ਦੇ ਕੰਢੇ ਤੇ ਆ ਗਿਆ ਔਰ ਪਾਣੀ ਨੂੰ ਫੜ ਕੇ ਪਾਣੀ 'ਚ ਉਤਰ ਗਿਆ ਜਦ ਬਾਹਰ ਆਇਆ मेरे सारे जख्म तोते पैसे सन
1: तुसी कहने भर के पानी कैसे ना कि हाथ में
0: ऐसे ना
1: अच्छा तो फिर तुसी ऐसा तुम पानी पाओ मैं अपनी अखा नाल इस जलता चमत्कार देखा
0: आओ मेरे

ਜਲੰਧਰ ਸਾਹਿਬ ਦੇ ਅੰਦਰ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ, ਇਸ ਵਿਚ ਲਗਭਗ 30 ਭਗਤਾਂ ਦੀ ਬਣੀ ਦੇ ਨਾਲ ਨਾਲ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਵੀ ਸ਼ਾਮਲ ਹੈ। ਹਰ ਮਤ